0: ਮਾਰੇ ਸਾਹਿਬ ਜੀ ਕਦ ਹੋਈ ਹੈ, ਮਾਰੇ ਬਿਮਾਰੀ ਕਦ ਕੀ ਹੋਈ ਹੈ, ਔਰ ਡੇਂਗੂ ਫੈਲ ਹੋਇਓ ਇਹ ਫਿਰ ਜਿਕੋ ਘੜੇ।
1: ਆਜ ਸਨੀ ਮਹਾਰਾਜ ਦੀ ਵੀ ਜਯੰਤੀ ਹੈ।
0: ਓ ਤੋ ਮਾਰੇ ਕਾਉਂਟਰ ਸਨੀ ਜਯੰਤੀ ਨਾਰਾਜ਼ ਹੈ ਥਾ ਨਹੀਂ ਕੋਈ ਦੇਖੇ ਭਾਈ ਕੋਈ ਨਹੀਂ ਹੋਏ ਤੋ ਹੂੰ ਬੜ ਕੋਈ ਕਹਿ ਨਹੀਂ ਕਿ ਕੋਈ ਪੁੰਨ ਕਰੂੰ। ਹਾਂ
1: ਪੁੰਨ ਸਭ ਬੜੋ
0: ਹੈ ਟੂਟੇ ਕੋਈ ਕਹਿ ਨਹੀਂ ਸਾਹਿਤੀ ਹੁੰਦ ਜਿਉ ਲੈ ਭਾਈ ਬਤਾ ਕਰੀ ਕੋਣ ਕੋਣ ਜਲਮੀਆਂ ਕੋਣ ਭੋਤ ਹੋਇਆ।
1: ਹਾਂ ਜੋ ਜਨਮ
0: ਕਰੀਓ ਕੌਣ ਹੈ ਜਿਕੋ ਕਹਿ ਨਹੀਂ ਕਿ ਭਾਈ ਦੇਖੇ ਬਾਤ ਖਾਸ ਖਾਸ ਹੈ।
1: ਬਿਲਕੁਲ ਮੈਂ ਬਤਾਉਂ ਆਪਣੇ ਰਘੁਨਾਥ ਨਰਸਿੰਘ ਮਾਧੋਲਕਰ ਇਹਨਾਂ ਅੱਜ ਦਿਨ ਜਨਮ ਵੀ ਹੋਏ ਭਾਰਤੀ ਰਾਜਨੀਤਿਕ ਹੈ ਔਰ ਪਟਨਾ ਮੈਂ ਜੋ ਭਾਰਤੀ ਰਾਸ਼ਟਰ ਕਾਂਗਰਸ 27ਵਾਂ ਅਧਿਵੇਸ਼ਨ ਹੈ ਤੋ ਇਹਨੇ ਅਧਿਕਸ਼ਤਾ ਕਰੀ ਥੀ ਹੈ।
0: ਠੀਕ
1: ਹੈ ਭਾਰਤੀ ਸਾਮਰਾਜ ਮੈਂ ਸੰਯੋਜਕ ਹੈ ਔਰ
0: ਆਪ ਰਜਕ ਚਾਹੋ ਕੰਮ ਕਰੀਏ ਤਾਂ ਨਹੀਂ ਕੋਈ ਭੁੱਲ ਨਹੀਂ ਸਕੇ ਕੋਟੀ ਕੋਟੀ ਨੰਮਨੇ ਮੰਦਰੇ ਦਾ ਭੁੱਲ ਚਲਾ
1: ਚਰਚਿਲ ਅਲੇਮਾਓ ਗੋਆ ਦਾ ਪ੍ਰਮੁੱਖ ਰਾਜਨੇਤਾ ਔਰ ਪੂਰਵ ਮੁੱਖ ਮੰਤਰੀ ਰਿਓੜਾ ਹੈ ਇਹਨਾਂ ਨੇ ਵੀ ਆਪਾਂ ਜਨਮ ਦਿਨ ਦੀ ਵਧਾਈ ਦੇਵਾ ਔਰ ਕਰਮ ਸਿੰਘ ਜੇਠਾ ਭਾਈ ਸੋਮਈਆ ਇਹ ਖੁਦ ਤੋਂ ਛੱਟੀ ਪਾਸ ਹੈ ਪਰ ਸਿਕਸ਼ਾ ਵਾਸਤੇ ਬਹੁਤ ਬੜੋ ਕੰਮ ਕਰਿਓ ਸਮਾਜ ਸੇਵੀ ਹੈ ਔਰ ਸੋਮਈਆ ਵਿਦਿਆ ਵਿਹਾਰ ਹੈ ਸੰਸਥਾਪਕ ਰਿਓੜਾ ਹੈ 2000 ਮੈਂ ਇਹਨਾਂ ਨੇ ਮਰਨ ਉਪਰੰਤ ਪਦਮ ਭੂਸ਼ਣ ਨੂੰ ਸਨਮਾਨਿਤ
0: ਜ਼ਿੰਦਗੀ ਹੁਦਰੀ ਜਿਹੜਾ ਮਿਨਕਾ ਨੇ ਕੋਈ ਨਹੀਂ ਭੁੱਲ ਸਕੇ ਪਰਬਾ ਤੇ ਪੋਰ ਧੋਗ ਦੇਵਾਨ ਕੋਟੀ ਕੋਟੀ ਨਮਨ ਕਰਾਂ ਮੰਦਰੇ ਦਾ ਫੂਲ ਚੜਾਵਾਂ ਬੜੇ।
1: ਔਰ ਮੰਗਲੇਸ਼ ਡਬਰਾਲ ਜੀ ਇਹ ਹਿੰਦੀ ਸਾਹਿਤ ਦਾ ਆਧੁਨਿਕ ਕਵੀ ਹੈ ਪੱਤਰਕਾਰ ਔਰ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਵੀ ਰਿਓੜਾ ਹੈ ਇਹਨਾਂ ਦੀ ਬਹੁਤ ਅੱਛੀ ਅੱਛੀ ਕ੍ਰਿਤੀਆਂ ਹੈ ਪਹਾੜ ਪਰ ਲਾਲਟੇਨ ਹਮ ਜੋ ਦੇਖਤੇ ਹੈ ਇਨ ਵਾਸਤੇ ਪ੍ਰਸਿੱਧ ਹੈ
0: ਕੱਲ ਅੰਬ ਖਾ ਲਿਆ ਰਮੇਸ਼ ਲਾਇਓ ਮਾਤ ਕਰਦੀ
1: ਚੈੱਕ ਕਰਵਾਓ।
0: ਹਾਂ ਕੀ ਕੋਈ ਮੰਗਲੇਸ਼ ਜੀ ਡਬਲਾਲ ਹੈ ਨੀ
1: ਮੰਗਲੇਸ਼ ਡਬਰਾਲ ਜੀ
0: ਕੋਟੀ ਕੋਟੀ ਨਮਨ ਹੈ ਮੰਦਰ ਫੂਲ ਚਲਾਓ ਬੜੇ
1: ਅਬ ਜੋ ਫੋਤ ਹੋਇਆ ਵਿਨਾ ਬਾਰੇ ਬਤਾ ਦੂ ਮੈਂ
0: ਬਤਾ ਦੋ ਭਾਈ
1: ਗੋਪਾਲ ਚੰਦਰ ਪ੍ਰਹਰਾਜ ਇਹ ਭਾਸ਼ਾ ਵੀ ਦੇਤਾ